0: وسلم.
1: ریڈیو پاکستان ٹورانٹو سی ایم آر 101.3 ایف ایم اسٹوڈیوز میں رابطے کے نمبر 416-593-0003 آپ کی لائیو کالز لیں گے اور 7997 آپ آن ایئر سے بات کیجیے 7997 جی آپ کو آواز آ رہی ہے 7997 آپ بات کیجیے سر. چلیے چوائس صاحب سے بات کرتے ہیں. اکرم صاحب آپ آن ایئر سر بات کیجیے.
2: السلام علیکم جناب.
1: جی وعلیکم السلام.
2: دیکھیں بٹی صاحب, جو ہم نے پہلے ہم نے بھی کئی دفعہ کہا ہے کہ یہ اب امریکہ ایران کی جنگ جو ہے نا یہ تقریباً رک چکی ہے. اب اس کے حد و حال یا جو بھی لوازمات ہیں وہ طے کیے جا رہے ہیں, اور یہ دونوں ممالک کے لیے نہیں بلکہ پورے پاکستان اور پوری ورلڈ کے لیے یہ معاملات جس طرح پرائسز اپ گئی ہوئی تھی انشاءاللہ یہ بہتری کی طرف آئیں گے, کیونکہ اس کی اپنی بھی پرابلم اب ٹرمپ کی شروع ہو گئی ہے, وہ سینٹ میں اسے شکست سنا ہو گئی ہے. اب دوسری طرف آتے ہیں, دیکھیں ہاں صاحب کے جو آپ کیسز کہہ رہے ہیں نا, اب اسلام آباد ہائی کورٹ کہہ رہا ہے بھائی اگر آپ یہ کہتے ہیں کہ یہ آپ کا کیس 10 منٹ میں اڑ جانا ہے تو میرے بھائی آؤں اس پہ اپنے مکمل دلائل دو تاکہ ہم اس کیس کو پورا کوئی ختم کر دیتے ہیں. لیکن یہ اب وکیل صاحب بیمار ہو گئے ہیں, باہر بھاگ گئے ہیں, آئیں بھائی شائیں کر رہے ہیں. وہ بھائی آپ کو موقع مل رہا ہے ادھر دلائل دے, دنیا کو پتا چلے. آپ تو کہتے ہیں کہ یہ 10 منٹ کا کیس ہے, یہ 10 منٹ میں اڑ جائے گا. یہ اس طرح کی باتیں نہیں ہوتی. جو بھی ہوگا عدالت کا فیصلہ ہوگا بٹی صاحب, وہ مجھے نہیں پتا ٹھیک ہوگا یا غلط ہوگا. عدالتوں نے جو بھی کرنا ہے, ریلیف دینا ہے یا اس کو برقرار رکھنا ہے. دیکھیں یہ ہاں صاحب کے لیے, جب بلال صاحب اور میرے پی ٹی آئی کے دوست جتنے بھی ہیں میں ان کو یہ دعوے سے کہہ رہا ہوں, نواز شریف کو جب سزا دی گئی تو اوپر سے شروع کی گئی. سپریم کورٹ از ناٹ اے ٹرائل کورٹ. وہ وہاں بابا جی ڈیم والے ادھر آ کے چندا بھی کھا گئے اور پتہ نہیں کیا کیا کر گئے. بٹی صاحب انہوں نے ڈائریکٹ اوپر سے شروع کیا, نہ سیشن کورٹ نہ ہائی کورٹ نہ پھر جا کے سپریم کورٹ, پھر جا کے ایک موقع ملتا ہے. تو یہ معاملات اس طرح نہیں چلتے. یہ تو ابھی ان کو میں کہتا ہوں کیا کیا کھابے بھی ملنے ہیں, تو ان کو چاہیے اپنے آپ کو ٹھیک کریں, سیاست دان بنے, سیاسی طرح کی گفتگو کریں. اس طرح نہیں ہوئے ہوئے اور اس طرح یہ معاملات اس طرح نہیں چلتے. باقی چلے ٹھیک ہے جی آپ. اور بس چھوٹی سی بات کرنی تھی, وہ جو کل بھی ہماری بہن نے دعا بیٹی نے مقصد پروگرام کرتی ہیں, وہ مائک بھی پتہ نہیں آپ کی بیٹی ہے یا میم, بہت اچھا پروگرام کرتی ہیں. تھینک یو ویری مچ.
1: تھینک یو, بہت شکریہ. 5415 سر آپ آنے رہے ہیں. 5415
3: السلام علیکم و رحمۃ اللہ.
1: السلام صاحب.
3: جناب پٹی صاحب کی آ رہے ٹھیک ہو؟
1: جی بالکل ٹھیک ٹھاک. جی بالکل.
3: اچھا پٹی صاحب چھوٹی چھوٹی گل کرنی ہے, دو تروں گل عدالت والے معاملے دے چوری صاحب نے بڑی تفصیل نہ گل کر دیتی ہے, لیکن پٹی صاحب ایک سوال ہے میرا. سوال ہے میں دسو, جی میں تساں خبراں دے وچ بھی پڑھیا تے بھائی تساں انج بھی دسیا بھی ہے کہ یا فریدی صاحب نے یقین دہانی کرا دیتی ہے کہ تواڈے کیس لگن.
1: جی ٹھیک ہے
3: پٹی صاحب, میں ایک قانون دا تھوڑا جا سٹوڈنٹ ہون دے ناطے میں ایک سوال کرنا, میں پوچھنا وا کہ یا فریدی صاحب کول کی اتھارٹی ہے کہ قانون او دیکھو جڑیاں عدالتاں دے وچ کیس لگے ہیں انہاں عدالتاں نے اپنے پروسیجر دے نال کرنا ہے. ایک ہی طریقہ ہو سکتا ہے کہ یا فریدی صاحب سارے کیس آکھن کے چوکے مینوں دے دیو. ہوں یا فریدا صاحب نو چیک کے کیس ایتھے لیاون واسطے بھی عدالت جڑی ہے نا قانون جڑا او کی اجازت دیندا ہے؟
1: نہیں ہو سکتا. دیکھو سپریم کورٹ دے چیف جسٹس ہے, ظاہر ہے وہ کسی وجہ نہیں کیا ہوئے گا نا.
3: سپریم کورٹ دے چیف جسٹس تو بعد ایک گل ہے کہ پاکستان دے وچ ایک ترمیم ہوئی ہے, اس ترمیم دے تحت جڑے آئینی معاملات نے جس لئے وہ چوکے لے جان گے عدالت کو وہ بن جائے گا آئینی معاملہ.
1: نہیں آئینی نہیں, اے تے آئینی نہیں ہے نا جی, اے تے فوجداری مقدمہ.
3: صاحب میری گل سنو, میں دوسری گل کر رہا ہوں جناب, تھوڑا جا ذرا تھوڑا جا گل نو سمجھن دی کوئی کر. ویکھو میں گل اے کر رہا کہ یا فریدی صاحب انٹرفیئرنس کر کے اس کیس نو فرض کر لو اپنے کولوں آندے نے جی اسی سپریم کورٹ جس کیس نو سننے آ, یہی کر سکدے نا میکسیمم.
1: ٹھیک ہے
3: جس ویلے وہ اپنے کول کس قانون دے تحت کرن گے, ایک ریٹ جائے گی اور قانونی عدالت جیڑی قانونی عدالت اور فیصلہ کرے, کیونکہ یا فریدی صاحب نو قانون اجازت نہیں دیندا کہ قانون.
1: نہیں وہ چیف جسٹس سے اس طرح تے گل نہیں کر سکدے نا, کوئی نہ کوئی انہاں نے
3: سارے دیکھ کے. میں تم دسنا جاؤ کسے بھی آئینی ماہر کو سمجھ لیا جے گل.
1: نہیں چیف جسٹس تو بڑا آئینی ماہر کون ہو سکدا ہے؟
3: ਸਰ ਮੈਂ ਤੁਹਾਨੂੰ ਤਾਂ ਦੱਸਣਾ, ਤੁਸੀਂ ਇਹ ਵੀ ਇੱਕ ਤੁਸੀਂ ਗੱਲ ਨੂੰ ਜਿਸ ਵੇਲੇ ਕਿਸੇ ਗੱਲ ਨੂੰ ਲੰਮਾ ਕਰਨਾ ਹੁੰਦਾ ਨਾ, ਤੁਸੀਂ ਇਹ ਗੱਲ ਨੂੰ ਇੱਕ ਵਾਰੀ ਕਿਸੇ ਕੋਲ ਸਮਝ।
1: ਨਹੀਂ ਨਹੀਂ ਨਹੀਂ ਨਹੀਂ ਚੀਫ ਜਸਟਿਸ ਸਾਹਿਬ ਨੂੰ ਕੋਈ ਨਾ ਕੋਈ ਚੀਜ਼ ਹੋਏਗੀ, ਪਤਾ ਨਹੀਂ ਕਿਹੜੇ ਮੁਕੱਦਮੇ। ਅੱਛਾ ਉਹਨਾਂ ਨੇ ਕੀ, ਉਹਨਾਂ ਨੇ ਕਿਹਾ ਜੀ ਮੈਂ ਇਮਰਾਨ ਖਾਨ ਔਰ ਬੁਸ਼ਰ ਬੀਬੀ ਕੇ ਕੇਸਿਸ ਸੁਣੂਗਾ। ਕੌਣ ਸੇ ਕੇਸਿਸ, ਅਭੀ ਤੋ ਕੋਈ ਨਹੀਂ ਪਤਾ, ਵਾ ਤੋ ਕਈ ਮੁਕੱਦਮਾਤ ਹੈ, ਤੋ ਐਨ ਮੁਮਕਿਨ ਹੈ ਕੋਈ ਐਸਾ ਮੁਕੱਦਮਾ ਹੋ ਜੋ ਅਭੀ ਸੁਪਰੀਮ ਕੋਰਟ ਮੇਂ ਆਲਰੇਡੀ ਚੱਲ ਰਹਾ ਹੋ, ਤੋ ਯੇ ਤੋ
3: ਸੁਪਰੀਮ ਕੋਰਟ ਮੇਂ ਹੋ, ਸੁਣ ਸਕਤੇ ਹੈ,
1: ਤੋ ਵਹੀ ਸ਼ੱਕ ਹੈ, ਆਪ ਤਾਂ ਵਹੀ ਸੁਣੇ, ਮੈਂ ਯੂ ਨੈਵਰ ਨੋ।
3: ਹਾਂ ਜੋ ਠੀਕ ਹੈ ਵੋ ਅਜਬਾਜ਼ ਬਾਬਾ, ਇਹ ਬਾਤ ਮੈਂ ਆਪਕੀ ਬਾਈ ਕਰ ਲੇਤਾ ਹੂੰ।
1: ਠੀਕ
3: ਇੱਕ ਬਾਤ, ਔਰ ਦੂਸਰੀ ਬੱਟੀ ਸਾਹਿਬ ਬਾਤ ਯੇ ਹੈ, ਮੇਰੀ ਬਾਤ ਸੁਣੇ, ਯੇ ਜੋ ਜੰਗ ਵਾਲਾ ਮਸਲਾ ਹੈ ਨਾ ਇਰਾਨ ਔਰ ਅਮਰੀਕਾ ਵਾਲਾ, ਪੱਟੀ ਸਾਹਿਬ ਯੇ ਬਹੁਤ ਸਾਰੇ ਮਾਮਲਾ ਜੋ ਪਹਿਲੀ ਇਸਲਾਮਾਬਾਦ ਮੇਂ ਮੀਟਿੰਗ ਹੋਈ ਥੀ ਨਾ, ਉਸਮੇਂ ਤੈਅ ਹੋ ਗਏ ਥੇ। ਅਬ ਮਸਲਾ ਯੇ ਹੈ ਕਿ ਏਕਦਮ ਅਗਰ ਉਸੀ ਵਕਤ ਸਾਰਾ ਚੋ ਖਤਮ, ਜਿਸ ਹਾਈਪ ਪੇ ਗਏ ਹੋਏ ਹੈ ਦੋਨੋਂ, ਆਵਾਮ ਦੋਨੋਂ ਕੋ ਛੋੜਤੀ, ਦੋਨੋਂ ਕਾ ਜਲੂਸ ਨਿਕਲ ਜਾਤਾ ਬੱਟੀ ਸਾਹਿਬ।
1: ਠੀਕ ਹੈ ਸਰ,
3: ਇਸ ਲਈ ਇਸ ਬਾਤ ਕੋ ਲੰਬਾ ਕੀਆ ਗਿਆ। ਔਰ ਦੂਸਰੀ ਬੱਟੀ ਸਾਹਿਬ, ਮੈਂ ਇੱਕ ਬਾਤ ਕੀ ਥੀ ਉਸ ਦਿਨ, ਬਲਾਲ ਭਾਈ ਨਹੀਂ ਥੇ, ਆਜ਼ਾਦ ਮੁਲਕ ਔਰ ਗੁਲਾਮ ਮੁਲਕ, ਆਜ਼ਾਦ ਮੁਲਕ ਮੈਂ ਪਿਛਲੇ 79 ਈਅਰ ਸੇ ਗੁਲਾਮ ਮੁਲਕ ਸੇ ਮਹਿੰਗਾ ਤੇਲ ਵੇਚ ਰਿਹਾ ਹੈ।
1: ਸਹੀ,
3: ਦੋ ਮਹੀਨੇ ਅਪ੍ਰੈਲ ਔਰ ਮਈ ਮੇਂ ਅਗਰ ਕਿਸੀ ਮੁਲਕ ਨੇ ਥੇ ਜ਼ਿਆਦਾ ਹਮਾਰਾ ਪਾਸ ਆਇਲ ਮਹਿੰਗਾ ਹੋ ਗਿਆ ਹੈ, ਤੋ ਹਮ IMF ਕੇ ਯਾ ਦੁਨੀਆ ਕੇ ਗੁਲਾਮ ਮੁਲਕ ਕਭੀ ਬੱਟੀ ਸਾਹਿਬ ਇੱਕ ਬਾਤ ਯਾਦ ਰੱਖ ਲੇ, ਮੁਲਕ ਆਜ਼ਾਦ ਔਰ ਗੁਲਾਮ ਨਹੀਂ ਹੋਤੇ, ਯੇ ਜ਼ਹਿਨੀਅਤ ਹੋਤੀ ਹੈ ਜੋ ਆਜ਼ਾਦ ਵੀ ਹੋਤੀ ਹੈ ਔਰ ਗੁਲਾਮ ਵੀ ਹੋਤੀ ਹੈ, ਔਰ ਜ਼ਹਿਨੀ ਗੁਲਾਮੋਂ ਕੋ ਕੋਈ ਬੰਦਾ ਦੁਨੀਆ ਮੇਂ ਆਜ਼ਾਦੀ ਦਿਲਾ ਨਹੀਂ ਸਕਦਾ।
1: ਚਲ ਠੀਕ ਸਰ, ਥੈਂਕ ਯੂ, ਬਹੁਤ ਸ਼ੁਕਰੀਆ। 8156 ਸਰ ਆਪ ਆਉਂਦੇ ਨੇ, 8156 ਆਪ ਆਉਂਦੇ ਨੇ ਜੀ।
2: ਹੈਲੋ
1: ਜੀ, ਜੀ ਸਰ,
2: ਭਾਈ ਇਹਨਾਂ ਨੇ ਵੋ ਬਿਜਲੀ ਕੀ ਬਾਤ ਛੇੜਤੀ ਹੈ, ਤੋ ਮੈਂ ਉਸ ਪੇ ਕੁਛ ਬਾਤ ਕਰ ਲੂੰ ਯਾ?
1: ਨਹੀਂ ਨਹੀਂ, ਆਪ ਜੋ ਟੌਪਿਕਸ ਪਹਿਲੇ ਟੌਪਿਕਸ ਪੇ ਬਾਤ ਕਰਨੇ, ਉਸਕੇ ਬਾਅਦ ਬਾਤ ਕਰਨਾ ਚਾਹੀਦਾ।
2: ਟਾਈਮ ਹੀ ਇਤਨਾ ਕਾ,
1: ਨਹੀਂ ਆਪ ਕਰੇ ਕਰੇ ਬਾਤ ਤੋ ਕਰੇ।
2: ਦੇਖੇ ਜੀ, ਵੋ ਪਿੰਕੀ ਕੋ ਕੁਛ ਨਹੀਂ ਹੋਣੇ ਵਾਲਾ, ਵੋ ਐਸੇ ਛੁੱਟ ਚਾ ਜਾਏਗਾ। ਉਹ ਜੋ ਆਫਰੀਦੀ ਸਾਹਿਬ ਕਹਿ ਰਹੇ ਹੈ, ਮੁਕੱਦਮਾ ਜੀਤ ਕੇ ਬਾਅਦ ਸੁਣੂੰਗਾ, ਵੋ ਟਰੱਕ ਕੀ ਬੱਤੀ ਕੇ ਪੀਛੇ ਜਬ ਜੀਤ ਜਾਏਗੀ, ਉਸਕੇ ਬਾਅਦ ਕੋਈ ਔਰ ਬਹਾਨਾ ਬਣਾ ਲਿਆ ਜਾਏਗਾ, ਕੋਈ ਨੀ ਮੁਕੱਦਮਾ ਮੁਕੱਦਮਾ ਕੋਈ ਨੀ ਸੁਣਨੇ ਵਾਲੇ, ਕੁਛ ਨੀ, ਐਸੇ ਹੀ ਡਰਾਮੇਬਾਜ਼ੀ ਹੈ। ਤੀਸਰਾ ਯੇ ਕਿ ਕ੍ਰਿਕਟ ਮੈਂ ਯੇ ਚੌਥੀ ਇਨਿੰਗ ਮੈਂ 400 ਪਲੱਸ ਰਨ ਬਹੁਤ ਹੀ ਕਮ ਬਣੇ ਹੈ, 2-3 ਹੀ
1: ਚੈਸ
2: ਐਸਾ ਹੈ। ਹਾਂ, ਉਹਨੇ ਅੱਛਾ ਖੇਲਾ, ਜੋ ਹੈ ਕਾਫੀ ਕੋਸ਼ਿਸ਼ ਥੀ, ਯੇ ਨਹੀਂ ਕਿ ਬਿਲਕੁਲ ਹੀ ਸਡਨ ਨੇ ਖੇਲ ਦਿਆ, ਲੇਕਿਨ ਮੁਸ਼ਕਿਲ ਚਾਰਜ ਤਾਂ ਫਿਰ ਵੀ ਕਾਫੀ ਬਿਹਤਰ ਵੋ ਕੀਆ। ਦੇਖੇ ਜੀ, ਬਿਜਲੀ ਕੇ ਮਾਮਲੇ ਮੈਂ ਪਾਕਿਸਤਾਨ ਕਾ ਇੰਡੀਆ ਸੇ ਕੋਈ ਵੀ ਮੁਕਾਬਲਾ ਆਪ ਨਹੀਂ ਕਰ ਸਕਤੇ। ਪਾਕਿਸਤਾਨ ਮੈਂ 3 ਰੇਟ ਹੈ, 100 ਯੂਨਿਟ ਵਾਲੇ ਕਾ ਅਲੱਗ ਰੇਟ ਹੈ, 200 ਕਾ ਅਲੱਗ ਹੈ, 300 ਕਾ ਅਲੱਗ ਹੈ, 300 ਪਲੱਸ ਕਾ ਅਲੱਗ ਹੈ, ਬਾਕੀ ਸਾਰੀ ਦੁਨੀਆ ਮੈਂ 2 ਹੀ ਰੇਟ ਹੈ, ਇੱਕ ਡੋਮੈਸਟਿਕ ਹੈ, ਇੱਕ ਕਮਰਸ਼ਲ ਹੈ। ਇੰਡੀਆ ਦੁਨੀਆ ਮੈਂ ਤੀਸਰਾ ਸਭੇ ਬੜਾ ਬਿਜਲੀ ਬਣਾਉਣੇ ਵਾਲਾ ਮੁਲਕ ਹੈ, 5,20,000 ਮੈਗਾਵਾਟ ਬਿਜਲੀ ਬਣਾਤਾ ਹੈ ਔਰ ਇਸਤੇਮਾਲ ਕਰਤਾ। ਪਿਛਲੇ ਇੱਕ ਸਾਲ ਮੈਂ ਬਿਜਲੀ ਕੀ ਜੋ ਖਪਤ ਮੈਂ ਔਰ ਪੈਦਾਵਾਰ ਮੈਂ ਇਜ਼ਾਫਾ ਹੁਆ ਹੈ, ਵੋ 52,000 ਮੈਗਾਵਾਟ ਹੈ, ਔਰ 16 ਸੇ ਸਿਰਫ ਅਬ ਦੂਸਰੇ ਤੀਸਰੇ ਨੰਬਰ ਪੇ ਆ ਗਿਆ, 1,60,000 ਮੈਗਾਵਾਟ ਬਿਜਲੀ ਸਿਰਫ 16 ਸੇ ਬਣਾਤਾ ਹੈ, 55,000 ਹਾਈਡਰੋ ਹੈ, 60,000 ਮੈਗਾਵਾਟ ਵਿੰਡ ਹੈ, 8,000 ਮੈਗਾਵਾਟ ਜੋ ਹੈ ਵੋ ਨਿਊਕਲ ਹੈ, 5,000 ਮੈਗਾਵਾਟ ਬਾਇਓ ਹੈ, ਤੋ ਵੋ ਉਸਕੀ ਔਰ ਪਾਕਿਸਤਾਨ ਕਾ ਕੋਈ ਕੰਪੇਅਰ। ਹਾਂ, ਕੀਮਤੇ ਵੀ ਚੱਲੇ ਮੈਂ ਬਤਾ ਦੇਤਾ ਹੂੰ, ਅਭੀ ਵਹਾਂ ਹੈ, ਵਹਾਂ ਕੇ ਰੁਪਏ ਮੈਂ 6 ਰੁਪਏ ਸੇ 7-8 ਰੁਪਏ ਜੋ ਪਾਕਿਸਤਾਨ ਮੈਂ 16 ਸੇ 18 ਬਣਤੀ ਹੈ, 18 ਕਾ ਮੈਨੇ ਨਿਕਾਲਾ ਤੋ ਉਨਕੇ ਯਹਾਂ 4 ਰੁਪਏ ਥੀ ਬਿਜਲੀ, ਜੋ ਪਾਕਿਸਤਾਨ ਮੈਂ 7 ਰੁਪਏ ਬਣਤੀ ਥੀ, ਮੈਨੇ 10 ਕਾ ਨਿਕਾਲਾ ਇੰਡੀਆ ਮੈਂ, ਤੋ ਵਹਾਂ 3 ਰੁਪਏ ਬਿਜਲੀ ਥੀ ਪਰ ਯੂਨਿਟ, ਜੋ ਪਾਕਿਸਤਾਨ ਮੈਂ 5-6 ਰੁਪਏ ਬਣਤੀ ਥੀ।
1: ਠੀਕ ਹੈ,
2: ਤੋ ਯਹਾਂ ਕਾ ਆਪ ਲਗਾ ਲੇ, ਤੋ ਬਿਜਲੀ ਮੈਂ ਐਸਾ ਨਹੀਂ ਹੈ, ਯਹਾਂ ਕੋ 15-20-25,000 20,000 ਕੇ ਰੋਲਾ ਪੜਾ ਹੁਆ ਹੈ 15-20 ਸਾਲ ਸੇ, ਕਿਆ ਹੈ ਆਪਕਾ ਕੁਛ ਵੀ ਕੰਸਮਪਸ਼ਨ ਨਹੀਂ ਬੜੀ ਹੈ, ਕੁਛ ਨਹੀਂ ਹੁਆ ਹੈ।
1: ਸਹੀ, ਬਹੁਤ ਸ਼ੁਕਰੀਆ। 9558 ਸ਼ਾਹ ਇੰਟਰਨੈਸ਼ਨਲ ਆਪ ਬਾਤ ਕਰੇ ਸਰ, ਆਪ ਆਉਂਦੇ ਨੇ, ਬਾਤ ਕੀਜੀਏ। अच्छा नहीं ये अच्छा आज प्रॉब्लम हमारा ये आ रहा है कि शायद ये दो तीन दिन से जो सिस्टम आ रहा है उसमें कुछ नाम हमारा अपना नंबर ही आ रहा है हर कॉल के ऊपर, तो इस वजह से लोगों को शायद सुनाई नहीं देता, तो वो फिर कॉल जो है वो छोड़ जाते हैं बहरहाल एनीवेज। अच्छा बिलाल साहब, ये जो मामला है जो जैसे अभी बात भी कर रहे चौहरी साहब भी कि यही अफरीदी साहब सुप्रीम कोर्ट में कौन से को मुकदमे हैं इमरान खान साहब के जो उस तरह से वो सुन सकेंगे?
0: जी बहुत सारे मुकदमात जो हैं वो एक दफा पहले भी आपको याद होगा कि सीएम केपी के जो है उनकी मुलाकात हुई थी और इन्होंने जो है ना वो धरना भी दिया था सुप्रीम कोर्ट के बाहर। इमरान खान साहब की जो मुलाकात का है वो मुकदमा सुप्रीम कोर्ट में है, उन्होंने कहा कि भाई हमारी मुलाकात नहीं करवाई जाती। फिर क्या कहते हैं अपना कुछ अपीलें हैं वो सुप्रीम कोर्ट के अंदर लगी हुई है इनकी, जो कि हाई कोर्ट से फैसले हो चुके हैं और अब उसकी अपील जो है वो सुप्रीम कोर्ट के अंदर पेंडिंग है। तो जो है ना मेरे ख्याल से तीन चार केसेस हैं जो सुप्रीम कोर्ट
1: ठीक है
0: उसके अंदर। और यहीया मैं ये भी अर्ज कर दूं, एक बार हमारे भाई ने कहा ना जब सजा दी गई थी नवाज शरीफ साहब को तब कानून जो है वो था 183 के तहत जो है वो आप सुप्रीम कोर्ट खुद नोटिस
1: ले सकती थी,
0: वो सुप्रीम कोर्ट ने आज खुद
1: नोटिस खत्म
0: लिया था और
1: ठीक
0: और इसी वजह से लिया था क्योंकि वो देखे ना हर एक की अपनी एक मंशा होती है, उस वक्त की मंशा ये थी कि वजीर आजम को एक सेशन कोर्ट का जज जो है वो बुला के
1: जाना थी। ठीक हो गया जी, ठीक है एक कॉल ले लेते हैं उस पर क्लोज। 8277 सर आप ऑन है? 8277 8277।
4: अस्सलाम वालेकुम।
1: वालेकुम सलाम सर।
4: सर मैं तो क्रिकेट पे बात करूँ,
1: जरूर करें।
4: शर्मनाक किस्त मिली है पाकिस्तान को, आप पहली दफा बांग्लादेश के खिलाफ भी
1: क्या मजा आपको क्या लगता है, मतलब सिलेक्शन का मसला है फिटनेस नहीं है इन लोगों की मसला, फिटनेस का भी मुझे तो लगता है ज्यादा मसला है।
4: फिटनेस के अलावा सर टू मच जो आपने पैसा एक इन्वॉल्व किया है पीएसएल में, वो प्लेयर वो कारकर्दगी अपनी दिखा के पैसा कमा के साइड में हो जाते हैं, मुल्क के लिए अब कोई खेलने को तैयार नहीं है सर, पहली बात तो ये है।
1: सही।
4: फिर जो नॉन प्रोफेशनल लोग आपने इंस्टॉल किए हैं कहीं कहीं पे, जिनकी अपनी कोई कारकर्दगी नहीं, ना उनको पता है कि क्रिकेट बॉल का क्या वेट होता है, ना उनकी कोई थिंकिंग है, ना उन्होंने कभी जिंदगी में क्रिकेट खेली है, उनको क्या पता है कि क्रिकेट को कैसे ठीक करना है। देखिए आप अपने हर इदारे को ठीक करने के लिए उन लोगों को लाएं जो नीचे से वहां पर पहुंचे हैं।
1: ठीक ब्रदर, तो आवाज क्लोज करना है, बिल्कुल आपकी बात दुरुस्त, हम सबको बड़ा अफसोस है इसका। थैंक यू वेरी मच, बहुत शुक्रिया बिलाल साहब। थैंक यू बिलाल साहब, थैंक यू वेरी मच सर, बहुत शुक्रिया, कल आपसे फिर बात करते हैं इंशाल्लाह। थैंक यू लिसनर्स, आपकी कॉल का बहुत बहुत शुक्रिया, आपसे आएंगे इजाजत, दुआ में रखिएगा याद, हौसला निहारना, हौसला भी खुआने की चीज, एंड ऑलवेज फॉलो योर हार्ट, क्योंकि सब अच्छे की आवाज बशत जिंदगी। हमारी मुलाकात इंशाल्लाह आप कल शाम 7 बजे स्टूडियो इंजीनियर मरियम, मेजबान अरशद भट्टी को दीजिए इजाजत, अल्लाह हाफिज और सपुर्द-ए-अमानत।